ਹਾਂਜੀ ਸੁਣੋ ਆ ਤੂੰ ਅਗਰ ਨਾ ਵੀ ਸੁਣਾ ਤਾਂ ਕਾ ਗਾਲ ਕੋਨੇ ਕਾ ਬਾਬਾ ਡੀ ਸਕਿਨ ਬਿਊਟੀ ਕਰੀਮ ਅਵੇਲੇਬਲ ਆਏ ਵਨੋ ਵਠੀ ਜੋ ਡੀ ਸਕਿਨ ਬਿਊਟੀ ਕਰੀਮ ਲਗਾਇਓ ਇਹ ਸੋਹਣਾ ਥੀ ਵਨੋ अच्छा समीरो चौहान हमें सुन रहे हैं मिठी से आप हमारा शो सुन रहे हैं ओके जी बहुत शुक्रिया आपको वेलकम कहते हैं ओके जी हिदायतुल्ला कहते हैं मैं आपको पता है इतने दिन से आपका शो क्यों नहीं